ਬਿਲਕੁਲ ਨਾ ਬਾਵਾਂ ਜਾਵਾਂ ਤੇ ਯਾਰਾਂ ਨੂੰ ਮਨਾਵਾਂ ਔਰ ਜੋ ਜੋ ਸੋਹਣੇ ਲੋਕ ਹੈ ਆਪਣੀ ਮੌਜੂਦਗੀ ਕੇ ਅਹਿਸਾਸ ਦਿਲਾਏਂਗੇ ਕੈਸੇ ਦਿਲਾਏਂਗੇ ਆਪਕੋ ਬਤਾਤੇ ਚਲੇਂਗੇ ਉਹ 1157109071 ਗੁਡ ਮਾਰਨਿੰਗ ਨੌਟਿੰਗਹਮ ਕੇ ਇਸ ਖੂਬਸੂਰਤ ਸੇ ਸਫ਼ਰ ਮੇਂ ਯੇ ਹੈ ਆਪਕੇ ਸਾਥ ਖੂਬਸੂਰਤ ਸੇ ਟ੍ਰੈਕਸ ਔਰ ਆਪਕਾ ਮੇਜ਼ਬਾਨ ਆਸਿਰ ਖਾਨ ਵੀ ਆਪਕੇ ਸਾਥ ਹੈ।

0: ਆਪਣੀ ਤਾਂ
1: ਜੀ ਹਾਂ ਵਾਂਸ ਅਗੇਨ ਵੈਲਕਮ ਬੈਕ ਇੱਕ ਵਾਰ ਫਿਰ ਸੇ ਕੋ ਸ਼ਾਮਿਲ ਕਰਤੇ ਹਨ ਤਮਾਮ ਸੁਣਤੇ ਵੀ ਸਮਾਤੋ ਕੋ ਰੇਡੀ ਫਜ਼ਨ 97.1 ਐਫਐਮ ਕੇ ਲਾਈਵ ਸਟੂਡੀਓ ਸੇ
2: ਹੇ ਉਤੇ ਖਾਸ ਹੋਏ ਸੇ ਮਸਲੇ ਤੇ ਗੱਲ
1: ਹਰ ਪ੍ਰੋਗਰਾਮ ਆਪ ਸੁਣਿਆ ਦਾ ਫੋਕਸ ਆਨ ਸ਼ੋ ਵੈਲਕਮ ਕਰਤੇ ਹਨ ਫਿਰ ਸੇ ਤਮਾਮ ਸੁਣਤੇ ਵੀ ਸਮਾਤੋ ਕੋ ਰੇਡੀ ਫਜ਼ਨ ਕੇ ਲਾਈਵ ਸਟੂਡੀਓ ਸੇ ਵਲ ਅਭੀ ਸਰਤਾਜ ਕਾ ਟ੍ਰੈਕ ਸ਼ਾਮਿਲ ਹੋ ਗਿਆ ਥਾ ਔਰ ਮੇਰੇ ਪਾਸ ਜੋ ਮੈਨੇ ਅਭੀ ਥੋੜੀ ਦੇਰ ਪਹਿਲੇ ਆਈ ਥਿੰਕ ਟ੍ਰੈਕ ਸ਼ਾਮਿਲ ਕੀਤਾ ਥਾ ਇੱਕ ਬਾਰ ਫਿਰ ਸੇ ਉਸਕੀ ਫਰਮਾਇਸ਼ ਪਹੁੰਚੀ ਹੈ ਕਿ ਅਗੇਨ ਇਸਕੋ ਇੱਕ ਬਾਰ ਪਲੀਜ਼ ਪਲੇ ਕਰ ਦੀਜੀਏਗਾ
2: ਕੌਣ ਦਿੰਦਾ ਹਲ
1: ਜੀ ਮੈਂ ਜ਼ਰੂਰ ਪਲੇ ਕਰੂੰਗੀ ਐਸਾ ਤਾਂ ਹੋ ਨਹੀਂ ਸਕਦਾ ਕਿ ਮੈਂ ਆਪਕੀ ਫਰਮਾਇਸ਼ੋ ਕੋ ਰੱਦ ਕਰੂੰ ਸਵਰ ਆਈ ਸੁਣਤੇ ਇਸ ਟ੍ਰੈਕ ਕੋ ਮੇ ਬੀ ਸ਼ਾਇਦ ਇਸ ਟ੍ਰੈਕ ਉਸ ਪਰ ਜਾਊਂਗੀ ਫਿਰ ਆਪਸੇ ਮੁਲਾਕਾਤ ਸੋ ਸਟੇ ਟਿਊਨ ਫਰ 97.1 ਐਫਐਮ ਐਂਡ ਐਪ ਮਿਲਤੇ ਹੈਂ ਇਸ ਟ੍ਰੈਕ ਕੇ ਉਸ ਪਾਰ।